ਗਈਏ ਆਪਣੇ ਮੁਕਦਮੇ ਦਾ ਕੋਈ ਗਵਾਹ ਹੈ ਤਾਂ ਪੇਸ਼ ਕਰ ਮੇਰਾ ਮਾਲਿਕ ਗਵਾਹ ਤਹਿਨ ਲੇਕਿਨ ਕੋਈ ਕਰਬਲਾ ਏ ਕੋਈ ਸ਼ਾਮੇ ਮੇ ਖਦਾ ਲੋਬਾ ਹੋਰ

0: ਕੀ ਸ਼ਮਗੁਲ ਮਾਤਮ ਦੌਰਾਨ ਸਾਬੂ ਸਾਡਣ ਸਬਬ ਚਾਰ ਅਜ਼ਾਦਾਰ ਫੌਜ ਕੋਤਲ ਬਰਨਵੇਂ ਬਕਨ ਕੋਟ ਐਂ ਬ ਪੀਰ ਕੋਟ ਵਾਸੀ ਸ਼ਾਮਲ ਕਨ ਕੋਟ ਵਾਸੀ ਇਮਰਾਨ ਸ਼ੇਖ ਨਵੀਦ ਸ਼ੇਖ ਪੀਰ ਕੋਟ ਵਾਸੀ ਨਿਮਤੁੱਲਾ ਔਰ ਕਾਲੀ ਸੁਮਰੋ ਐਂ ਨੂਰ ਮੁਹੰਮਦ ਲਾੜਕ ਸ਼ਾਮਲ ਇੰਤਜ਼ਾਮੀਆ ਮੁਜਬ ਪੇ ਐਂ ਗਰਮੀ ਸਾਹਿਬ ਅਜ਼ਾਦਾਰ ਫੌਜ ਚਾਹ ਹੈ ਔਰਤ ਹਕਮਰ ਜੀ ਹਕਦਾਰ ਆਹੇ ਲਾਹੌਰ ਹਾਈ ਕੋਰਟ ਛੱਡਿਓ ਅਦਾਲਤੀ ਫੈਸਲੇ ਮੇਂ ਜਬਤੀ ਨ ਥਣ ਤੇ ਔਰਤ ਹਕਮਰ ਜੀ ਹਕਦਾਰ ਆਏ ਨਿਕਾਹਨਾਮੇ ਮੇਂ ਹਕਮਰ ਜਾ ਤਫਸੀਲ ਲਉਂਦੋ ਤ ਮੁਤਾਲਬੇ ਤੇ ਅਦਾ ਕਯ ਵੇਂਦੋ ਖੁਲਾ ਔਰਤ ਜੇ ਮੁਸਤਕਲ ਸ਼ਰਈ ਐ ਕਾਨੂੰਨ ਖੁਲਾ ਲਾਇ ਮੁੜਸ ਜੀ ਰਜ਼ਾਮੰਦੀ ਜ਼ਰੂਰੀ ਨਾਏ ਖੁਲਾ ਬਾਅਦ ਇੱਦਤ ਮੁਕੰਮਲ ਥਣ ਤੇ ਔਰਤ ਬਿਓ ਨਿਕਾਬ ਕਰੇ ਸਕੇ ਥੀ ਐਸਐਚਓ ਜੋ ਤਸ਼ਦ ਲਾਸ਼ਤ ਗੋਟ ਤਰਾਈ ਵਾਸੀ ਉਬੈਦੁੱਲਾ ਮਿਰਾਨਿਓ ਡਾਕਟਰ ਤਸ਼ਦ ਜਨ ਚਹਿਵਾ
1: ਆਪ ਸੁਣ ਰਹੇ ਥੇ ਪਰ
2: ਐਰੀ ਕੇ ਹੋ ਤੋ ਆਵਤੀ 1.6
3: ਹੱਕ ਸੱਚ ਜੋ ਆਵਾਜ਼ ਗੀਤ ਸੰਗੀਤ ਜੋ ਆਵਾਜ਼ ਪ੍ਰਭਾਤ ਮਟਿਆਰੀ।